0: ਦੋਸ਼ੀ ਨੂੰ ਸਹੀ ਕਿਹਾ ਉਹਨਾਂ ਨੇ
1: ਰਸਾਇਣਿਕ ਵਿਸ਼ਾ ਦੀ ਪ੍ਰਯੋਗ ਕਰਨੀ ਪ੍ਰਯੋਗ ਕਰੇ ਫਸਲ ਤਰਕਾਰੀ ਖਾਣ ਲਈ ਰਿੰਗਟਾ ਲਾਗਣੀ ਟੌਕੂ ਦੁਖਣੀ ਮੂਸਾ ਹੋਣੀ ਥਕਾਨ ਮਹਿਸੂਸ ਹੋਣੀ ਰੋਗ ਸਰਾਉਣੀ ਜਸਤਾ ਤਤਕਾਲੀਨ ਜੋ ਕੈਂਸਰ ਟਿਊਮਰ ਤਥਾ ਸਵਾਸਥ ਸਾ ਸੰਬੰਧੀ ਦੀਰਘਕਾਲੀਨ ਸਮੱਸਿਆ ਦੇਖੀ ਨਾ ਸਕਦਾ ਰਾਸਾਇਣਿਕ ਪਿਛਾਡੀਕੋ ਸੱਟਾ ਜੈਵਿਕ ਤਥਾ ਪਰੰਪਰਾਗਤ ਪਿਛਾਡੀਕੋ ਪ੍ਰਯੋਗ ਕਰਨ ਸਕਿੰਛ ਇਸਲਾ ਧੇਰੇ ਵਿਧੀਹਰੂ ਛਨ ਇਸਲਿ ਤ ਤਪਾਈ ਤਪਾਈਕੋ ਪਰਿਵਾਰ ਰ ਉਪਭੋਗਕਾ ਸਮਝਾਈ ਗੰਭੀਰ ਅਸਰ ਪਰਨ ਸਕ
2: ਸਾਫ਼ ਬਤਾ

0: 사무실 아이스도 그래요. 맞아, 꼭 나이스탈고 참고할 수 있는 거라고 그러다 자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자자
1: राखिदिनुहोस्। किराको सुक्खा जमिनमा पारिएको छ भने जमिन भुकको फुलले धागा पाट्यो वा पहिले फाटेको छ भने धागा पराकिलो हुने र जमिन भाषिने जस्तो लक्षण पहिलोका लक्षणहरू हुन्।
0: पहिलोका पनि लक्षण हुन्छन् त भनेको हामीले त अब पहिलो स्तरको किरा पुसाउँछौँ त सबैभन्दा पहिलो जाने सङ्केत थाहा हुने रहेछ है।
1: हो नि, पहिलो जानु पहिले जमिन मुनिबाट